ਹੇਲਾ ਜਾਲ ਪਹਿਲਾ ਲੋਗੋ ਇਹ ਨਗਰੀ ਅਨਮੋਲ ਉੱਪਰ ਢੋਲ ਟਮਾਟਮ ਬਾਜੇ ਜਿੱਤਰ ਪੂਨਮ ਬੋਲ ਜੀ ਚਾਵਲ ਤੇਲ ਕੀ ਰਸਤਾ ਏਕ ਯਹਾਂ ਪਰ ਬੋਲ ਘੋੜਾ ਔਰ ਕਦੂਤਾ ਭਈਆ